ਲਾ ਸਕੇ। ਪ੍ਰੋਪਰਾਈਟਰ ਕਾਰੀ ਅਬਦੁੱਲਾ, ਰਬਤੇ ਨੰਬਰ ਦੇ 0342 98857 ਔਰ ਬਲ ਨੰਬਰ ਦੇ 0309 50 29 244। ਕਬ ਸ਼ਬ ਪਏ ਨੂੰ ਯਾਦ ਕਰਦੇ ਦਬਈਏ ਸੁਰ ਦੇ ਔਰ ਕਾਰੀਏ ਸਕੀਮ ਦੇ ਕਬ ਸ਼ਬ ਪਏ। ਸਰਮਾਨੂ ਨੇ ਪੇਡਿਸ ਸੈਂਟਰ ਜੈਲ ਮੋੜ ਬਡਗਰਾ ਸੰਜੀਵ ਅਕਸਾ ਤੋਂ ਹਰ ਕਿਸਮ ਮਰਜ਼ ਇਲਾਜ ਕਵਰੇਜ ਦਾ ਸ਼ੂਗਰ ਬਲੱਡ ਪ੍ਰੈਸ਼ਰ ਹਰ ਖੁਸਾ ਲਾਜ਼ਰ ਸਰਦਰ ਦਾ ਵਿਸ਼ੋ ਵਿਵਸਥਿਤ ਨਿਦਲ ਵਰਜਿਡਲ।